ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਅੱਜ ਦੀ ਸਿੱਖਿਆ ਅਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ ਵਿਸ਼ੇ 'ਤੇ ਰਿਟਾਇਰਡ ਪ੍ਰਿੰਸੀਪਲ ਡਾਕਟਰ ਸਵਿਤਾ ਸਿਆਲ ਦੇ ਨਾਲ ਕੀਤੀ ਗੱਲਬਾਤ, ਅਤੇ ਇਸ ਤੋਂ ਇਲਾਵਾ ਕੁਝ ਸ਼ਬਦ ਵੀ ਸਰਵਣ ਕਰਵਾਏ ਜਾਣਗੇ। ਪਰ ਇਸ ਤੋਂ ਪਹਿਲਾਂ ਗੱਲ ਕਰਾਂਗੇ ਵਰਲਡ ਹੈਬੀਟੇਟ ਡੇ ਯਾਨੀ ਕਿ ਵਿਸ਼ਵ ਆਵਾਸ ਦਿਵਸ ਦੀ। ਇਹ ਦਿਵਸ ਹਰ ਸਾਲ ਅਕਤੂਬਰ ਦੇ ਪਹਿਲੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਸਾਫ਼ ਸੁਥਰੇ ਅਤੇ ਟਿਕਾਊ ਆਵਾਸ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਮਕਾਨ ਸਿਰਫ ਇੱਟਾਂ ਵੱਟਿਆਂ ਨਾਲ ਬਣਾਈ ਹੋਈ ਇਮਾਰਤ ਨਹੀਂ ਹੁੰਦੀ, ਬਲਕਿ ਇਸ 'ਚ ਇਨਸਾਨ ਦੀਆਂ ਸੱਧਰਾਂ ਪਾਲਦੀਆਂ ਨੇ ਅਤੇ ਘਰ ਇਨਸਾਨ ਦੀ ਬੁਨਿਆਦੀ ਜ਼ਰੂਰਤ ਵੀ ਹੈ। ਇਸ ਦੇ ਨਾਲ ਹੀ ਘਰ ਸੁਰੱਖਿਆ, ਸਨਮਾਨ ਅਤੇ ਬਿਹਤਰ ਜੀਵਨ ਦਾ ਆਧਾਰ ਵੀ ਹੈ। ਇਹ ਸੰਯੁਕਤ ਰਾਸ਼ਟਰ ਦੇ ਵੱਲੋਂ ਐਲਾਨੀ ਵਿਸ਼ਵ ਪੱਧਰੀ ਪਹਿਲ ਹੈ, ਜਿਸ ਦਾ ਉਦੇਸ਼ ਆਵਾਸ ਦੇ ਮਹੱਤਵ ਨੂੰ ਦਰਸਾਉਣਾ ਹੈ। ਜੇ ਇਨਸਾਨ ਦਾ ਰਹਿਣ ਸਹਿਣ ਵਧੀਆ ਹੋਵੇਗਾ ਤਾਂ ਉੱਥੇ ਸਿੱਖਿਆ, ਮੈਡੀਕਲ ਸੁਵਿਧਾਵਾਂ ਅਤੇ ਹਰ ਸਹੂਲਤ ਮਿਲੇਗੀ, ਤਾਂ ਫਿਰ ਖੁਸ਼ੀਆਂ ਖੇੜੇ ਆਪ ਮੁਹਾਰੇ ਹੀ ਉੱਥੇ ਆ ਜਾਣਗੇ। ਕਿਉਂਕਿ ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਮੰਨਿਆ ਜਾਂਦਾ ਹੈ ਅਤੇ ਅਧਿਆਪਕ ਬੱਚਿਆਂ 'ਚ ਵਿੱਦਿਆ ਦੇ ਗਿਆਨ ਨੂੰ ਵੰਡਦੇ ਨੇ। ਅਤੇ ਅੱਜ ਕੌਮਾਂਤਰੀ ਅਧਿਆਪਕ ਦਿਵਸ ਵੀ ਮਨਾਇਆ ਜਾ ਰਿਹਾ ਹੈ। ਇਹ ਦੁਨੀਆ ਭਰ ਦੇ ਅਧਿਆਪਕਾਂ 'ਚ ਸਿੱਖਿਆ 'ਚ ਯੋਗਦਾਨ ਅਤੇ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਨਮਾਨ ਦੇਣ ਦੇ ਲਈ ਮਨਾਇਆ ਜਾਂਦਾ ਹੈ। ਇਹ ਦਿਨ ਹਰ ਸਾਲ 5 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਯੂਨੈਸਕੋ ਨੇ ਸਾਲ 1994 'ਚ 5 ਅਕਤੂਬਰ ਨੂੰ ਵਿਸ਼ਵ ਅਧਿਆਪਕ ਦਿਵਸ ਦੇ ਤੌਰ 'ਤੇ ਮਨਾਉਣ ਦਾ ਐਲਾਨ ਕੀਤਾ ਸੀ। ਜਿਸ ਤਰ੍ਹਾਂ ਦੁਨਿਆਵੀ ਸਿੱਖਿਆ ਦੇ ਲਈ ਸਾਨੂੰ ਅਧਿਆਪਕਾਂ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਹੀ ਰੂਹਾਨੀਅਤ ਬਾਰੇ ਜਾਣਨ ਦੇ ਲਈ ਸਾਨੂੰ ਗੁਰੂ ਦੀ ਜ਼ਰੂਰਤ ਪੈਂਦੀ ਹੈ। ਕਿਹਾ ਵੀ ਜਾਂਦਾ ਹੈ, ਗੁਰੂ ਬਿਨਾਂ ਗਤ ਨਹੀਂ ਅਤੇ ਸ਼ਾਹ ਬਿਨਾਂ ਪਤ ਨਹੀਂ। ਅਤੇ ਅੱਜ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਵੀ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਗਿਆਨ ਦੇ ਪ੍ਰਕਾਸ਼ ਨਾਲ ਪੂਰੀ ਦੁਨੀਆਂ ਨੂੰ ਉਤਾਰਿਆ ਸੀ। ਉਹਨਾਂ ਨੇ ਨਾ ਸਿਰਫ ਆਪਣੀ ਰੂਹਾਨੀਅਤ ਦੇ ਗਿਆਨ ਨਾਲ ਭੁੱਲੇ ਭਟਕੇ ਮਨੁੱਖਾਂ ਨੂੰ ਸਿੱਧੇ ਰਾਹ ਪਾਇਆ, ਉਹਨਾਂ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ ਲੋਕਾਂ ਨੂੰ ਸਹੀ ਰਸਤਾ

ਦਿਖਾਇਆ ਤੇ ਵਹਿਮਾਂ ਭਰਮਾਂ 'ਚੋਂ ਕੱਢਿਆ। ਉਹਨਾਂ ਦੀ ਬਾਣੀ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਏ ਤੇ ਆਓ ਫਿਰ ਸਰਵਣ ਕਰਦੇ ਹਾਂ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਸ਼ਬਦ ਮੋਹਨ ਕਰ ਆਵੋ ਕਰੂੰ ਜੋ ਦੜੀਆਂ। ਬਾਣੀ ਏ ਗੁਰੂ ਅਰਜਨ ਦੇਵ ਜੀ ਦੀ।

ਇਹ ਸ਼ਬਦ ਤੁਸੀਂ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਰਾਗੀ ਦੇ ਸਾਥੀਆਂ ਪਾਸੋਂ। ਤੇ ਆਓ ਹੁਣ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਸੁਣਦੇ ਹਾਂ ਰਿਟਾਇਰ ਪ੍ਰਿੰਸੀਪਲ ਡਾਕਟਰ ਸਵਿਤਾ ਸਿਆਲ ਦੇ ਨਾਲ ਅੱਜ ਦੀ ਸਿੱਖਿਆ ਅਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ ਵਿਸ਼ੇ 'ਤੇ ਕੀਤੀ ਗੱਲਬਾਤ। ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਪਰਵਿੰਦਰ ਕੌਰ। 5 ਅਕਤੂਬਰ ਵਿਸ਼ਵ ਭਰ ਵਿੱਚ ਅਧਿਆਪਕਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਜੁੜੇ ਲੋਕਾਂ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਅੱਜ ਇਸ ਮੌਕੇ 'ਤੇ ਮੈਂ ਪਰਵਿੰਦਰ ਕੌਰ ਤੁਹਾਡੀ

0: ਮੁਲਾਕਾਤ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਕਰਵਾਉਣ ਲਈ ਖਾਸ ਸ਼ਖਸੀਅਤ ਡਾਕਟਰ ਸਵਿਤਾ ਸਿਆਲ ਜੀ ਨੂੰ ਸੱਦਾ ਦਿੱਤਾ ਹੈ। ਸਵਿਤਾ ਸਿਆਲ ਜੀ ਰਿਟਾਇਰਡ ਪ੍ਰਿੰਸੀਪਲ ਰਹੇ ਨੇ ਅਤੇ ਅੱਜ ਵੀ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਨੇ। ਅਤੇ ਸਵਿਤਾ ਸਿਆਲ ਜੀ, ਤੁਹਾਡਾ ਸਾਡੇ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਪਰਵਿੰਦਰ ਜੀ, ਮੈਨੂੰ ਬੜਾ ਗਰਵ ਹੋ ਰਿਹਾ ਹੈ ਤੁਹਾਡੇ ਸਟੂਡੀਓ 'ਚ ਆ ਕੇ।
0: ਸਭ ਤੋਂ ਪਹਿਲਾਂ ਸਵਿਤਾ ਸਿਆਲ ਜੀ, ਅਸੀਂ ਤੁਹਾਡੇ ਬਾਰੇ ਹੀ ਪੁੱਛਣਾ ਚਾਹਾਂਗੇ। ਤੁਹਾਡੇ ਕੋਲ ਵੱਡਾ ਅਨੁਭਵ ਹੈ ਸਿੱਖਿਆ ਦੇ ਖੇਤਰ ਦਾ, ਤੁਸੀਂ ਆਪਣਾ ਅਨੁਭਵ ਜਿਹੜਾ ਹੈ ਸਾਡੇ ਸਰੋਤਿਆਂ ਜਾਂ ਸੁਣਨ ਵਾਲਿਆਂ ਨਾਲ ਸਾਂਝਾ ਕਰੋ।
1: ਹਾਂਜੀ ਪਰਵਿੰਦਰ ਜੀ, ਮੈਂ ਆਪਣਾ ਸਿੱਖਿਆ ਦੇ ਖੇਤਰ ਵਿੱਚ ਆਪਣਾ ਜਿਹਨੂੰ ਕਹੀਦਾ ਪਦਾਰਪਣ, ਪਹਿਲਾਂ ਮੇਰਾ ਜਿਹੜਾ ਕਦਮ ਸੀ ਸਿੱਖਿਆ ਦੇ ਖੇਤਰ 'ਚ, ਨਰਸਰੀ ਟੀਚਰ ਦੇ ਰੂਪ 'ਚ ਮੇਰਾ ਸੀਗਾ। ਉਸ ਤੋਂ ਬਾਅਦ ਮੈਂ ਕਾਫੀ ਸਕੂਲਾਂ 'ਚ ਕੰਮ ਕੀਤਾ, ਫਿਰ ਮੈਂ ਵਾਈਸ ਪ੍ਰਿੰਸੀਪਲ ਬਣੀ ਕਾਨਪੁਰ ਦੇ ਇੱਕ ਸਕੂਲ ਵਿੱਚ। ਉਸ ਤੋਂ ਬਾਅਦ ਮੈਂ ਫਿਰ ਗੁੜਗਾਓਂ ਆ ਗਈ, ਉੱਥੇ ਵੀ ਮੈਂ ਐਜ਼ ਪ੍ਰਿੰਸੀਪਲ ਕੰਮ ਕੀਤਾ। ਅਤੇ ਬਹੁਤ ਹੀ ਜਿਹਨੂੰ ਕਹੀਦਾ ਰੋਚਕ ਔਰ ਬਹੁਤ ਹੀ ਚੁਣੌਤੀਪੂਰਨ ਇਹ ਜਿਹੜਾ ਸਫ਼ਰ ਰਿਹਾ ਨਰਸਰੀ ਟੀਚਰ ਤੋਂ ਪ੍ਰਿੰਸੀਪਲ ਬਣਨ ਦਾ। ਬਹੁਤ ਅੱਛਾ ਲੱਗਦਾ ਸੀ ਛੋਟੇ ਛੋਟੇ ਪਿਆਰੇ ਪਿਆਰੇ ਬੱਚਿਆਂ ਨਾਲ ਦਿਨ ਬਿਤਾਉਣਾ, ਔਰ ਸਿੱਖਿਆ ਦੇ ਖੇਤਰ ਵਿੱਚ ਜਿਹੜੇ ਜੁੜੇ ਹੋਏ ਨੇ ਆਪਣੇ ਕੁਲੀਗਸ ਨਾਲ ਗੱਲਬਾਤ ਕਰਨਾ, ਉਹਨਾਂ ਦੇ ਵਿਚਾਰ ਜਾਣਨਾ। ਔਰ ਕਹਿੰਦੇ ਨੇ ਕਿ ਕਿਸੇ ਦੇਸ਼ ਦਾ ਭਵਿੱਖ ਅਗਰ ਤੁਸੀਂ ਜਾਣਨਾ ਹੈ ਤਾਂ ਉਹਨਾਂ ਦੇ ਸਕੂਲਾਂ ਦਾ ਇੱਕ ਚੱਕਰ ਲਗਾਓ
0: ਜੀ,
1: ਕਿਉਂਕਿ ਕਿਸੇ ਦੇਸ਼ ਦਾ ਭਵਿੱਖ ਉਹਦੇ ਬੱਚੇ ਹੁੰਦੇ ਨੇ। ਔਰ ਬਿਲਕੁਲ ਜਿਹੜੇ ਕਹਿੰਦੇ ਨੇ ਨਾ, ਆਜ ਕੇ ਬੱਚੇ ਕੱਲ੍ਹ ਕੇ ਨੇਤਾ,
0: ਹਾਂਜੀ,
1: ਅਤੇ ਇਹ ਹੀ ਬੱਚੇ ਵੱਡੇ ਹੋ ਕੇ ਦੇਸ਼ ਸੰਭਾਲਦੇ ਨੇ। ਅਤੇ ਇਸ ਲਈ ਸਕੂਲਾਂ 'ਚ ਕਿਸ ਤਰ੍ਹਾਂ ਦੀ ਸ਼ਿਕਸ਼ਾ ਦਿੱਤੀ ਜਾ ਰਹੀ ਹੈ, ਕਿਸ ਤਰ੍ਹਾਂ ਦੀ ਮੋਰਲ ਵੈਲਿਊਜ਼ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ, ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਉਹਨਾਂ ਨੂੰ ਕਿੰਨਾ ਜ਼ਿੰਮੇਦਾਰ ਬਣਾਇਆ ਜਾ ਰਿਹਾ ਹੈ ਸਕੂਲੀ ਸ਼ਿਕਸ਼ਾ ਦੇ ਨਾਲ ਨਾਲ। ਇਹ ਬਹੁਤ ਹੀ ਮਹੱਤਵਪੂਰਨ ਹੈਗਾ।
0: ਤੁਸੀਂ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ
1: ਜੀ,
0: ਅਤੇ ਕਿਤਾਬਾਂ ਤੁਸੀਂ ਕਿੰਨੀਆਂ ਕਿਤਾਬਾਂ ਲਿਖ ਚੁੱਕੇ ਹੋ ਅੱਜ ਤੱਕ, ਅਤੇ ਕਿੰਨਾ ਤੁਹਾਡਾ ਇਸ ਲਿਟਰੇਚਰ ਦੇ ਨਾਲ ਤੁਹਾਡਾ ਕਿੰਨਾ ਕੁ ਸੰਬੰਧ ਰਿਹਾ ਹੈ?
1: ਮੈਂ ਜੀ ਰਿਟਾਇਰਮੈਂਟ ਦੇ ਬਾਅਦ ਮੈਂ ਕਹਾਣੀਆਂ ਔਰ ਕਵਿਤਾਵਾਂ ਤੇ ਸਕੂਲ ਟਾਈਮ ਤੋਂ ਲਿਖਦੀ ਸੀ। ਆਪਣੀ ਪਹਿਲੀ ਕਵਿਤਾ 7ਵੀਂ ਕਲਾਸ 'ਚ ਲਿਖੀ ਸੀ, ਫਿਰ ਅੱਗੇ ਹੋਰ ਆਪਣਾ ਪੜ੍ਹਾਈ ਵੱਲ ਤਵੱਜੋ ਦਿੱਤੀ, ਅਤੇ ਫਿਰ ਕਾਫੀ ਟਾਈਮ ਮੈਂ ਲੇਖਣ ਤੋਂ ਦੂਰ ਰਹੀ। ਫਿਰ ਮੈਂ ਦੁਬਾਰਾ ਜਦੋਂ ਕਾਨਪੁਰ ਸ਼ਿਫਟ ਕੀਤੀ ਅਤੇ ਦੈਨਿਕ ਜਾਗਰਣ ਤੋਂ ਮੈਂ ਫਿਰ ਲਿਖਣਾ ਸ਼ੁਰੂ ਕੀਤਾ, ਦੈਨਿਕ ਜਾਗਰਣ ਨਾਲ ਜੁੜੀ। ਉੱਥੇ ਮੇਰੀ ਪਹਿਲੀ ਕਹਾਣੀ ਛਪੀ, ਲਘੂ ਕਥਾ ਸੀਗੀ ਪਰਿਸਥਿਤੀਆਂ। ਉਸ ਤੋਂ ਬਾਅਦ ਬਸ ਸਫ਼ਰ ਚੱਲ ਪਿਆ ਅਤੇ ਮੈਂ ਕਾਫੀ ਕੁਝ
0: ਅੱਜ ਵੀ ਚੱਲ ਰਿਹਾ ਹੈ
1: ਜੀ, ਅੱਜ ਵੀ ਚੱਲ ਰਿਹਾ। ਔਰ ਮੈਂ 9 ਕਿਤਾਬਾਂ ਲਿਖ ਚੁੱਕੀ ਹਾਂ, 10ਵੀਂ ਕਿਤਾਬ 'ਤੇ ਕੰਮ ਕਰ ਰਹੀ ਹਾਂ ਆਪਣੇ
0: ਜੀ। ਅੱਜ ਦਾ ਵਿਸ਼ਾ ਜਿਸ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਅੱਜ ਦਾ ਵਿਸ਼ਾ ਹੈ ਅੱਜ ਦੀ ਸਿੱਖਿਆ ਅਤੇ ਨਵੀਂ ਪੀੜ੍ਹੀ 'ਚ ਆ ਰਹੇ ਬਦਲਾਅ। ਇਸ ਟੋਪਿਕ ਦੇ ਉੱਪਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਡਾਕਟਰ ਸਿਆਲ ਜੀ, ਤੁਸੀਂ ਇੰਨਾ ਲੰਬਾ ਸਮਾਂ ਤੁਸੀਂ ਸਿੱਖਿਆ ਦੇ ਖੇਤਰ ਨੂੰ ਦਿੱਤਾ ਹੈ, ਤੁਸੀਂ ਪਹਿਲਾਂ ਵੀ ਸਿੱਖਿਆ ਦੇ ਨਾਲ ਅੱਜ ਵੀ ਸਕੂਲਾਂ ਦੇ ਨਾਲ ਜੁੜੇ ਹੋਏ ਹੋ, ਤੁਸੀਂ ਪਹਿਲਾਂ ਦੇ ਸਕੂਲਾਂ ਦੇ ਵਿੱਚ ਅਤੇ ਅੱਜ ਦੇ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਕੀ ਬਦਲਾਵ ਦੇਖੇ ਨੇ?
1: ਪਰਮਿੰਦਰ ਜੀ, ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਹੜਾ ਪਰਿਵਰਤਨ ਹੈ ਉਹ ਪ੍ਰਕਿਰਤੀ ਦਾ ਨਿਯਮ ਹੈਗਾ
0: ਜੀ।
1: ਦੇਖੋ ਪ੍ਰਕਿਰਤੀ ਵੀ ਕਦੀ ਗਰਮੀ ਹੈ, ਕਦੀ ਉਸ ਤੋਂ ਬਾਅਦ ਬਾਰਿਸ਼ ਹੈ, ਉਸ ਤੋਂ ਬਾਅਦ ਸਰਦੀਆਂ ਆਉਂਦੀਆਂ ਨੇ, ਬਸੰਤ ਰਿਤੂ, ਇੰਝ ਮੌਸਮ ਵੀ ਬਦਲਦੇ ਰਹਿੰਦੇ ਨੇ। ਇੰਝ ਹੀ ਹਰ ਚੀਜ਼ 'ਚ ਬਦਲਾਵ ਆਉਂਦਾ ਸਮੇਂ ਦੇ ਨਾਲ ਨਾਲ, ਔਰ ਮੈਂ ਮੰਨੀ ਹਾਂ ਕਿ ਆਉਣਾ ਵੀ ਚਾਹੀਦਾ ਕਿਉਂਕਿ ਸਾਨੂੰ ਸਮੇਂ ਨਾਲ ਪਰਿਸਥਿਤੀਆਂ ਨਾਲ ਕਦਮ ਤਾਲ ਕਰਕੇ ਚੱਲਣਾ ਬਹੁਤ ਜ਼ਰੂਰੀ ਹੈ। ਜਿਹੜਾ ਸਮੇਂ ਔਰ ਮੇਰਾ ਜੀਵਨ ਅਨੁਭਵ ਇਹੀ ਕਹਿੰਦਾ ਹੈ, ਜਿਹੜਾ ਸਮੇਂ ਔਰ ਪਰਿਸਥਿਤੀ ਨਾਲ ਕਦਮ ਤਾਲ ਕਰਕੇ ਨਹੀਂ ਚੱਲਦਾ ਉਹ ਅੱਗੇ ਨਹੀਂ ਵੱਧਦਾ।
0: ਖੜੇ ਪਾਣੀ ਵਾਂਗੂ ਇੱਕੋ ਜਗ੍ਹਾ ਰੁਕ ਜਾਂਦਾ।
1: ਹਾਂਜੀ, ਖੜੇ ਪਾਣੀ ਵਾਂਗੂ ਹੀ ਇੱਕੋ ਜਗ੍ਹਾ ਰੁਕ ਜਾਂਦਾ, ਬਿਲਕੁਲ ਸਹੀ ਕਿਹਾ ਤੁਸੀਂ। ਸਾਡੇ ਐਜੂਕੇਸ਼ਨ ਸਿਸਟਮ ਵਿੱਚ ਵੀ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਕਾਫੀ ਬਦਲਾਅ ਆਏ ਨੇ, ਔਰ 2020 ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਬਣਾਈ ਗਈ ਜਿਹੜੀ ਕਿ 1986 ਦੀ ਪੁਰਾਣੀ ਪਾਲਿਸੀ ਤੋਂ ਵੱਖਰੀ ਸੀਗੀ, ਔਰ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਨਕਲੂਡ ਕੀਤੀਆਂ ਗਈਆਂ। ਦੇਖੋ ਹੁਣ ਸਕਿੱਲਡ ਬੇਸਡ ਐਜੂਕੇਸ਼ਨ ਹੋਣ ਲੱਗ ਗਈ ਹੈ, ਐਸੀ ਐਜੂਕੇਸ਼ਨ ਬੱਚਿਆਂ ਨੂੰ ਦਿੱਤੀ ਜਾਏ ਜਿਹੜੇ ਰੋਜ਼ਗਾਰ ਉਹਨਾਂ ਲਈ ਮੁਹੱਈਆ ਕਰਾਏ,
0: ਜਿਵੇਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਸੰਦੇਸ਼ ਵੀ ਦਿੱਤਾ ਹੈ
1: ਜੀ
0: ਕਿ ਅਸੀਂ ਰੋਜ਼ਗਾਰ ਲੈਣ ਵਾਲੇ ਨਹੀਂ,

0: अपनी सोच खुली रखनी पड़ेगी। हाँ, जिथे बच्चा गलत कह रहा है उन्हें थोड़ा समझाना पड़ेगा, तुहानू या उन्हें गाइड करना पड़ेगा। यही टीचर्स का रोल है कि स्कूल विच मॉरल एजुकेशन भी होनी चाहिए है,
1: नैतिक शिक्षा।
0: नैतिक शिक्षा बहुत जरूरी है। जो तुहानू याद होए कि तुहाडे टाइम विच भी जदों तुसीं और असीं स्टूडेंट सी, एक एक क्लास यदि होंदी सी नैतिक शिक्षा की, और पंचतंत्र दी कहानियां नाल और ओदे ओदे माध्यम नाल भी सानू,
1: कहानियां
0: हाँ
1: जिहड़ियां कितें
0: सानू सिक्ख्या दित्ती जांदी सी,
1: गवाच
0: बड़ी सिक्ख्या दित्ती जांदी सी अच्छी, भी ऐ करना चाहिदा ऐ नहीं करना चाहिदा। और
1: गईआं
0: एक होर भी है, अजकल जिहड़ा साडा फैमिली सिस्टम है ओह हुण जिहनूं
1: न्यूक्लियर हो
0: न्यूक्लियर
1: गईआं।
0: फैमिलीज ज़्यादा हो गईआं ने, जॉइंट फैमिलीज नहीं रहीआं। नहीं तो पहले जॉइंट फैमिली च रह के बच्चे दादा दादी कोलों इहो जिही कहानियां सुनदे सीगे। मैं तुहानूं सच्ची दसां, जिहड़े मेरे दादा जी ने मैनूं कहानियां सुनाईआं ने, गर्मी दी छुट्टियां जदों असीं दादे दादी कोल जांदे सी रहिंदे सी, ओह हुण तक मैनूं याद ने, ओहदा प्रभाव अज तक हैगा। ते हुण बच्चिआं नूं इह सब नहीं मिलदा, हुण ते
1: हुण गूगल ही दादा
0: गूगल ही
1: नानी
0: सब
1: बने हुए
0: कुछ,
1: ने।
0: गूगल दादा नाल ही, और बस कहानियां अगर सुनदे भी ने ते कार्टून देखदे ने टीवी ते। ਉਹ ਜਿਹੜਾ ਆਪਸ ਚ ਗੱਲਬਾਤ ਵਿੱਚ ਇੱਕ ਜਿਹਨੂੰ
1: ਗੈਪ ਆ
0: ਕਹਿੰਦੇ ਨਾ
1: ਗਈ।
0: ਅਟੈਚਮੈਂਟ ਹੁੰਦੀ ਸੀ, ਆਤਮੀਅਤਾ ਨਾਲ ਬੱਚੇ ਜੁੜਦੇ ਸੀਗੇ, ਉਹ ਜੁੜਾਵ ਲਗਾਵ ਘੱਟ ਹੋਈ ਜਾ ਰਿਹਾ। ਤੇ ਇਹਦੇ ਲਈ ਟੀਚਰਸ ਨੂੰ ਪੇਰੈਂਟਸ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ।
1: ਤੇ ਜ਼ਮਾਨਾ ਹੁਣ ਆ ਗਿਆ AI ਦਾ, ਆਰਟੀਫਿਸ਼ਲ
0: ਜੀ
1: ਇੰਟੈਲੀਜੈਂਸ ਦਾ,
0: ਜੀ
1: ਉਹਦੇ ਉੱਪਰ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ।
0: ਜੀ
1: ਆਰਟੀਫਿਸ਼ਲ ਇੰਟੈਲੀਜੈਂਸ ਬੱਚਿਆਂ ਲਈ ਕਿਵੇਂ ਫਾਇਦੇਮੰਦ ਹੋ ਸਕਦੀ ਹੈ ਤੇ ਕਿਵੇਂ ਨੁਕਸਾਨਦਾਇਕ ਹੋ ਸਕਦੀ ਹੈ?
0: ਬਿਲਕੁਲ ਜੀ ਚਾਰੋ ਔਰ AI ਦਾ ਸ਼ੋਰ ਹੈਗਾ ਏ ਕਿ ਹੁਣ ਬਹੁਤ ਸੇ ਕੰਮ ਆਰਟੀਫਿਸ਼ਲ ਇੰਟੈਲੀਜੈਂਸ ਕਰੇਗੀ, ਮਸ਼ੀਨੀ ਬੁੱਧੀਮਤਾ ਜਿਹਨੂੰ ਕਹਿੰਦੇ ਨੇ। ਦੇਖੋ ਵੈਸੇ ਤਾਂ ਕਹਿੰਦੇ ਨੇ ਕਿ ਇਹਦੇ ਨਾਲ ਕੰਮ ਬੜਾ ਜਲਦੀ ਹੋਇਆ ਕਰੇਗਾ ਔਰ ਐਕੋਰੇਟ ਵੀ ਹੋ ਸਕਦਾ ਹੈ, ਮਸ਼ੀਨ ਨੂੰ ਜੋ ਇੰਸਟਰਕਸ਼ਨ ਦਿੱਤੀ ਜਾਏਗੀ ਉਹ ਉਹਦੇ ਅਕੋਰਡਿੰਗ ਕੰਮ ਕਰੇਗੀ। ਲੇਕਿਨ ਇਹ ਵੇ ਕਿ ਮਸ਼ੀਨ ਤੁਹਾਨੂੰ ਸੰਸਕਾਰ ਨਹੀਂ ਦੇ ਸਕਦੀ, ਬੱਚਿਆਂ ਨੂੰ ਗਲਤ ਔਰ ਸਹੀ ਨਹੀਂ ਸਮਝਾ ਸਕਦੀ। ਉਹ ਤਾਂ ਜੋ ਤੁਸੀਂ ਉਹਨੂੰ ਇੱਕ ਵਾਰੀ ਇੰਸਟਰਕਸ਼ਨ ਦੇ ਦਿਓਗੇ ਉਹਦੇ 'ਤੇ ਹੀ ਚੱਲਦੀ ਰਹੇਗੀ, ਉਹਦੇ 'ਚ ਉਹ ਭਾਵਨਾ ਨਾਲ ਨਹੀਂ ਜੁੜੀ ਹੋਏਗੀ, ਕਿਸੇ ਦਾ ਦੁੱਖ ਸੁੱਖ ਨਹੀਂ ਵੰਡ ਸਕਦੀ। ਅਤੇ ਇਸ ਲਈ ਜਿੱਥੇ ਜ਼ਰੂਰੀ ਹੈ ਉੱਥੇ AI ਨੂੰ ਯੂਜ ਕਰਨਾ ਚਾਹੀਦਾ, ਕਿਉਂਕਿ ਜਿਹੜੀ ਮਾਨਵਤਾ ਹੈਗੀ ਹੈ, ਜਿਹੜੀ ਹਿਊਮੈਨਿਟੀ ਹੈਗੀ ਹੈ, ਉਹ ਸਾਨੂੰ ਨਹੀਂ ਛੱਡਣੀ ਚਾਹੀਦੀ। ਜੇ ਅਸੀਂ ਹਿਊਮੈਨਿਟੀ ਛੱਡ ਦਿਆਂਗੇ ਤਾਂ ਅਸੀਂ ਵੀ ਮਸ਼ੀਨ ਹੀ ਬਣ ਜਾਵਾਂਗੇ।
1: ਜੀ ਸਵਿਤਾ ਸਿਆਲ ਜੀ, ਤੁਸੀਂ ਅਧਿਆਪਕ ਦੇ ਤੌਰ 'ਤੇ ਸਾਨੂੰ ਬਹੁਤ ਸੋਹਣੀਆਂ ਸੋਹਣੀਆਂ ਸਾਡੇ ਨਾਲ ਗੱਲਾਂ ਕੀਤੀਆਂ, ਸਾਡੇ ਆਉਣ ਵਾਲੀ ਪੀੜ੍ਹੀ ਨੂੰ ਸਹੀ ਰਾਹ 'ਤੇ ਚੱਲਣ ਦਾ ਇੱਕ ਸੰਦੇਸ਼ ਦਿੱਤਾ। ਜਾਂਦੇ ਜਾਂਦੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ, ਸਰੋਤਿਆਂ ਨੂੰ ਕੀ ਸੰਦੇਸ਼ ਦੇ ਕੇ ਜਾਓਗੇ?
0: ਮੈਂ ਇਹੀ ਕਹਿਣਾ ਚਾਹਾਂਗੀ ਸੁਣਨ ਵਾਲਿਆਂ ਨੂੰ ਕਿ ਸਾਡੀ ਭਾਰਤੀ ਸੰਸਕ੍ਰਿਤੀ ਬਹੁਤ ਹੀ ਜਿਹਨੂੰ ਕਹੀਦਾ ਨਾ ਵਧੀਆ ਹੈਗੀ ਹੈ, ਬਹੁਤ ਅੱਛੀ ਹੈ, ਪੂਰੇ ਵਿਸ਼ਵ ਵਿੱਚ ਇਹਦਾ ਡੰਕਾ ਹੈਗਾ ਏ, ਵਿਦੇਸ਼ੀ ਸਾਡੇ ਇੱਥੇ ਪੜ੍ਹਨ ਆਉਂਦੇ ਨੇ, ਕਿਉਂਕਿ ਜਿੰਨੀ ਸਾਡੀ ਸੰਸਕ੍ਰਿਤੀ ਵਿੱਚ ਜਿੰਨੀਆਂ ਅੱਛੀਆਂ ਚੀਜ਼ਾਂ ਹੈਗੀਆਂ ਨੇ ਉਹ ਉਹਨਾਂ ਨੂੰ ਉਹਨਾਂ ਤੋਂ ਦੂਰ ਨਾ ਜਾਏ ਸਾਡੀ ਯੁਵਾ ਪੀੜ੍ਹੀ, ਬਿਲਕੁਲ ਨਵੀਂ ਤਕਨੀਕ ਨੂੰ ਨਾਲ ਜੁੜੇ, ਉਹਦਾ ਨੌਲੇਜ ਵੀ ਲਏ, ਉਹਦਾ ਜਿੱਥੇ ਜ਼ਰੂਰੀ ਹੈ ਉੱਥੇ ਪ੍ਰਯੋਗ ਵੀ ਕਰੇ, ਲੇਕਿਨ ਜਿੰਨੀ ਜ਼ਰੂਰੀ ਹੈ ਉਨੀ ਹੀ ਨਵੀਂ ਤਕਨੀਕ ਨੂੰ ਇਸਤੇਮਾਲ ਕਰਨ, ਮਾਨਵਤਾ ਔਰ ਮਾਨਵ ਮੁੱਲਿਆਂ ਨੂੰ ਵੀ ਮਹੱਤਵ ਦੇਣ। ਔਰ ਮੈਂ ਇਹ ਕਹਿੰਦੀ ਹਾਂ ਆਪਣੀ ਯੁਵਾ ਪੀੜ੍ਹੀ ਨੂੰ ਕਿ ਦਿਲੋਂ ਮੇਂ ਗੀਤਾ ਕਾ ਸੰਦੇਸ਼ ਗਤੀ ਨਵਯੁਗ ਪੇ ਜਾਰੀ ਹੈ, ਇਹ ਮੈਂ ਇੱਕ ਕਵਿਤਾ ਲਿਖੀ ਸੀਗੀ ਆਪਣੇ ਦੇਸ਼ ਲਈ, ਆਪਣੇ ਦੇਸ਼ ਦੇ ਯੁਵਾ ਲਈ, ਕਿ ਸਾਡੇ ਯੁਵਾ ਸੱਚੀ ਬਹੁਤ ਸਾਰੇ ਯੁਵਾ ਨੇ ਜਿਹੜਾ ਦੇ ਦਿਲਾਂ ਵਿੱਚ ਗੀਤਾ ਦਾ ਉਪਦੇਸ਼ ਹੈ, ਉਹ ਆਪਣੇ ਪੁਰਾਣੇ ਜਿਹੜੇ ਜੀਵਨ ਮੁੱਲੇ ਨੇ, ਜਿਹੜੀ ਸਾਡੀ ਸੰਸਕ੍ਰਿਤੀ ਹੈ, ਸਾਡੇ ਜਿਹੜੇ ਬਹੁਤ ਜੀਵਨ ਮੁੱਲੇ ਨੇ, ਵੱਡਿਆਂ ਦਾ ਆਸ਼ੀਰਵਾਦ ਲੈਣਾ, ਉਹਨਾਂ ਦੇ ਆਸ਼ੀਰਵਾਦ ਨਾਲ ਦਿਨ ਸ਼ੁਰੂ ਕਰਨਾ, ਆਏ ਅਤਿਥੀ ਦਾ ਸਨਮਾਨ ਕਰਨਾ, ਔਰ ਇਹ ਸਭ ਚੀਜ਼ਾਂ ਨੂੰ ਵੀ ਆਪਣੇ ਦਿਲ 'ਚ ਰੱਖਣ ਔਰ ਨਵੀਂ ਤਕਨੀਕ ਦਾ ਵੀ ਫਾਇਦਾ ਉਠਾਉਣ, ਉਹਦੀ ਸਹਾਇਤਾ ਨਾਲ ਜੀਵਨ ਵਿੱਚ ਅੱਗੇ ਵੱਧਦੇ ਜਾਣ। ਔਰ ਜੇ ਅਸੀਂ ਸਵਰਨਿਮ ਭਾਰਤ ਦਾ ਸੁਪਨਾ ਦੇਖ ਰਹੇ ਹਾਂ ਤਾਂ ਸਾਨੂੰ ਯੁਵਾ ਪੀੜ੍ਹੀ ਨਾਲ ਔਰ ਯੁਵਾ ਪੀੜ੍ਹੀ ਨੂੰ ਸਾਡੇ ਅਨੁਭਵ ਨਾਲ ਅੱਗੇ ਵਧਣਾ ਚਾਹੀਦਾ ਹੈ।
1: ਜੀ ਤੁਸੀਂ ਬਹੁਤ ਸੋਹਣਾ ਸੰਦੇਸ਼ ਦਿੱਤਾ ਸਾਡੇ ਸੁਣਨ ਵਾਲਿਆਂ ਨੂੰ। ਬਸ ਇਹਦੇ ਨਾਲ ਹੀ ਅਸੀਂ ਤੁਹਾਡੇ ਤੋਂ ਹੁਣ ਇਜਾਜ਼ਤ ਲਵਾਂਗੇ ਅਤੇ ਸਾਡਾ ਆਕਾਸ਼ਵਾਣੀ ਦੇ ਸਟੂਡੀਓ ਵਿੱਚ ਆਉਣ ਲਈ, ਸਾਡੇ ਨਾਲ ਇੰਨੀਆਂ ਖੂਬਸੂਰਤ ਅਤੇ ਚੰਗੇ ਸੰਦੇਸ਼ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਇੱਥੇ ਇਨਵਾਈਟ

0: ਭਾਰਤ ਦੀ ਪਹੁੰਚ ਨੂੰ ਦਰਸਾਉਂਦਾ ਹੈ। ਅੱਜ ਨਵੀਂ ਦਿੱਲੀ ਵਿਚ ਮਿਊਨਿਕ ਆਗੂਆਂ ਦੀ ਮੀਟਿੰਗ ਵਿਚ ਬੋਲਦਿਆਂ ਸ੍ਰੀਮਤੀ ਸੀਤਾਰਮਨ ਨੇ ਇਸ ਨੂੰ ਸਾਰੇ ਸਮਝੌਤਿਆਂ ਦੀ ਜਣਨੀ ਦਸਿਆ। ਉਨਾਂ ਕਿਹਾ ਕਿ ਇਹ ਸਮਝੌਤਾ ਕਰੀਬ 2 ਅਰਬ ਲੋਕਾਂ ਅਤੇ ਆਰਥਿਕਤਾਵਾਂ ਨੂੰ ਕਵਰ ਕਰਦਾ ਹੈ, ਜੋ ਵਿਸ਼ਵ GDP ਦੇ ਕੋਈ 1/4 ਹਿੱਸੇ ਦੀ ਨੁਮਾਇੰਦਗੀ ਕਰਦੀਆਂ ਨੇ। ਖਜ਼ਾਨਾ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਮੁਕਾਬਲੇਬਾਜ਼ੀ ਨੂੰ ਪ੍ਰਭਾਵਿਤ ਕੀਤੇ ਬਿਨਾਂ ਪੂਰਕ ਬਾਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਉਨਾਂ ਕਿਹਾ ਕਿ ਭਾਰਤ ਦੇ ਸਮਝੌਤੇ ਤਹਿਤ ਆਪਣੀਆਂ 92.5% ਟੈਰਿਫ ਲਾਈਨਾਂ ਖੋਲੀਆਂ ਨੇ, ਜੋ ਕਿ ਵਪਾਰ ਮੁੱਲ ਦਾ ਕਰੀਬ 97% ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਨਕਦੀ ਬਦਲੇ ਟਰਾਂਸਫਰ ਮਾਮਲੇ ਦੀ ਕੇਂਦਰੀ ਪੜਤਾਲੀਆ ਬਿਊਰੋ CBI ਜਾਂਚ ਦੇ ਹੁਕਮ ਦਿੱਤੇ ਨੇ। ਅਦਾਲਤ ਨੇ ਇਹ ਫੈਸਲਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਅਧਿਕਾਰੀ ਨਾਲ ਸਬੰਧਿਤ ਕਥਿਤ ਭ੍ਰਿਸ਼ਟਾਚਾਰ ਤੇ ਉੱਚ ਪ੍ਰੋਫਾਈਲ ਨਕਦੀ ਤੇ ਦਾਅਵਿਆਂ ਤੋਂ ਬਾਅਦ ਲਿਆ। ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਤੌਰ ਤੇ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ 3 ਪੱਤਰ ਭੇਜੇ ਸਨ, ਜਿਨ੍ਹਾਂ ਵਿਚ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ, ਪਰ ਰਾਜ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਰਵਨੀਤ ਸਿੰਘ ਬਿੱਟੂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਹਾਈਕੋਰਟ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ CBI ਨੂੰ ਸੌਂਪਣਾ ਸਾਬਿਤ ਕਰਦਾ ਹੈ ਕਿ ਰਾਜ ਮਸ਼ੀਨਰੀ ਜਾਣਬੁੱਝ ਕੇ ਆਪਣੇ ਆਪ ਨੂੰ ਬਚਾ ਰਹੀ ਸੀ। ਉਨਾਂ ਕਿਹਾ ਕਿ ਜਦੋਂ ED ਦੇ 3 ਅਲਰਟ ਪੰਜਾਬ ਪੁਲਿਸ ਨੇ ਰੁਕਾ ਦਿੱਤੇ ਤਾਂ ਅਦਾਲਤ ਨੂੰ ਦਖਲ ਦੇਣਾ ਪਿਆ। ਸੀਨੀਅਰ ਕਾਂਗਰਸ ਆਗੂ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਏ ਕਿ CBI ਇਕ ਨਿਰਪੱਖ ਅਤੇ ਸਮਾਬੱਧ ਜਾਂਚ ਕਰੇਗੀ। ਭਾਰਤ ਅਤੇ ਕੈਨੇਡਾ ਅੱਜ ਓਟਵਾ ਵਿਚ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਤੇ ਗੱਲਬਾਤ ਦਾ 5ਵਾਂ ਦੌਰ ਸ਼ੁਰੂ ਕਰਨਗੇ। ਦੋਵੇਂ ਦੇਸ਼ ਦਸੰਬਰ ਤੱਕ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਟੀਚਾ ਰੱਖਦੇ ਨੇ। 5 ਦਿਨਾਂ ਗੱਲਬਾਤ 9 ਅਕਤੂਬਰ ਤੱਕ ਜਾਰੀ ਰਹੇਗੀ। ਚੌਥੇ ਦੌਰ ਦੀ ਗੱਲਬਾਤ 18 ਸਤੰਬਰ ਨੂੰ ਨਵੀਂ ਦਿੱਲੀ ਵਿਚ ਹੋਈ। ਇਸ ਸਾਲ ਮਾਰਚ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦਸੰਬਰ ਤੱਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦਾ ਟੀਚਾ ਰੱਖਿਆ ਸੀ। ਅੱਜ ਸਵੇਰੇ ਜਲੰਧਰ ਨੇੜੇ ਬੰਗਾ ਫਗਵਾੜਾ ਸ਼ਾਹਰਾਹ ਤੇ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਪਲਟ ਜਾਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ LPU ਦੀ ਇਕ ਵਿਦਿਆਰਥਣ ਸ਼ਾਮਲ ਏ ਅਤੇ ਇਕ ਹੋਰ ਮ੍ਰਿਤਕ ਅੰਮ੍ਰਿਤਸਰ ਤੋਂ ਏ। ਮ੍ਰਿਤਕਾਂ ਵਿਚੋਂ 2 ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਏ। ਜ਼ਖਮੀਆਂ ਵਿਚੋਂ ਜ਼ਿਆਦਾਤਰ LPU ਦੀਆਂ ਵਿਦਿਆਰਥਣ ਨੇ। ਪੁਲਿਸ ਹਲਕਿਆਂ ਮੁਤਾਬਕ ਅੰਮ੍ਰਿਤਸਰ ਜਾਣ ਵਾਲੀ ਬੱਸ ਮਨਾਲੀ ਤੋਂ ਆ ਰਹੀ ਸੀ ਜਦੋਂ ਇਹ ਇਕ ਪੁਲ ਤੋਂ ਪਲਟ ਗਈ। ਮਿਸਰ, ਸੁਡਾਨ, ਐਰੀਟਰੀਆ ਅਤੇ ਸੋਮਾਲੀਆ ਨੇ ਦੇਸ਼ਾਂ ਦੀ ਪ੍ਰਭੂਸੱਤਾ, ਲਾਲ ਸਮੁੰਦਰ ਦੇ ਸ਼ਾਸਨ ਅਤੇ ਪਾਣੀ ਦੇ ਅਧਿਕਾਰਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਏ। ਨੇਤਾਵਾਂ ਨੇ ਕੱਲ ਮਿਸਰ ਦੇ ਨਿਊ ਅਲਾਮੀਨ ਵਿਚ ਇਕ 4-3 ਸਲਾਹਕਾਰ ਸੰਮੇਲਨ ਤੋਂ ਬਾਅਦ ਅਲਾਮੀਨ ਸਾਂਝਾ ਐਲਾਨਨਾਮਾ ਪੱਤਰ ਜਾਰੀ ਕੀਤਾ। ਉਨਾਂ ਨੇ ਕਿਸੇ ਵੀ ਬਹਾਨੇ ਖੇਤਰੀ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਨੂੰ ਰੱਦ ਕੀਤਾ ਏ। ਅੱਜ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਇਸ ਮੌਕੇ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਬਿਰਲਾ ਨੇ ਕਿਹਾ ਕਿ ਆਪਣੇ ਜੀਵਨ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਸੱਚਾਈ, ਦਇਆ, ਮਨੁੱਖਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੱਤਾ। ਉਨਾਂ ਨੇ ਸਮਾਜ ਵਿਚ ਪ੍ਰਚਲਿਤ ਅੰਧ ਵਿਸ਼ਵਾਸ, ਵਿਤਕਰੇ ਤੇ ਜਾਤ ਆਧਾਰਿਤ ਊਚ ਨੀਚ ਜਿਹੀਆਂ ਸਮਾਜਿਕ ਬੁਰਾਈਆਂ ਖਿਲਾਫ਼ ਬੇਖੌਫ ਹੋ ਕੇ ਆਵਾਜ਼ ਉਠਾਈ। ਲੋਕ ਸਭਾ ਸਪੀਕਰ ਨੇ ਕਿਹਾ ਕਿ ਪਿਆਰ, ਦਇਆ, ਸੇਵਾ, ਸੱਚ, ਭਾਈਚਾਰੇ ਅਤੇ ਆਪਸੀ ਸਤਿਕਾਰ ਤੇ ਆਧਾਰਿਤ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅੱਜ ਵੀ ਉਨਾ ਹੀ ਪ੍ਰਸੰਗਿਕ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਜੋਤੀ ਜੋਤ ਦਿਵਸ ਤੇ ਨਮਨ ਕੀਤਾ ਹੈ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਕੀ ਪਾਮਲਾ ਨੇ ਅੱਜ ਨਵੀਂ ਦਿੱਲੀ ਵਿਚ ਦਵੱਲੀ ਗੱਲਬਾਤ ਕੀਤੀ। ਵੱਖ ਵੱਖ ਖੇਤਰਾਂ ਵਿਚ ਦਵੱਲੇ ਸਹਿਯੋਗ ਵਿਚ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਭਾਰਤ EU ਆਜ਼ਾਦ ਵਪਾਰ ਸਮਝੌਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਪਾਰ ਸਮਝੌਤਿਆਂ ਤੇ ਗੱਲਬਾਤ ਕਰਨ ਲਈ ਭਾਰਤ ਦੀ ਪਹੁੰਚ ਨੂੰ ਦਰਸਾਉਂਦਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਿਤ ਕਥਿਤ ਭ੍ਰਿਸ਼ਟਾਚਾਰ ਅਤੇ ਨਕਦੀ ਬਦਲੇ ਟਰਾਂਸਫਰ ਮਾਮਲੇ ਦੀ ਕੇਂਦਰੀ ਪੜਤਾਲੀਆ ਬਿਊਰੋ ਜਾਂਚ ਦੇ ਹੁਕਮ ਦਿੱਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है खबरों के साथ। खबरों के साथ मैं शगुफ्ता यास्मीन। वज़ीर-ए-आज़म नरेंद्र मोदी ने नई दिल्ली में स्विट्जरलैंड के सदर गी पामेलों के साथ दोतरफा बातचीत की। उन्होंने कहा कि भारत और स्विट्जरलैंड तिजारत, सरमायाकारी को मिलकर फरोग देने और दुनिया के लिए काबिले भरोसा सप्लाई चेन कायम करने के लिए पुरअज़्म है।